ਤਾਲੀ ਚੱਲਦੇ ਪਿਆਰ ਸੋਹਣੀਏ ਤਾਲੀ ਚੱਲਦੇ ਪਿਆਰ ਇੱਦਾਂ ਨਹੀਂ ਚੱਲਦੇ ਪਿਆਰ ਸੋਹਣੀਏ ਤਾਲੀ ਚੱਲਦੇ ਪਿਆਰ।

0: 104.9 FM Funny Show.
1: Funny Show.
0: Not just a radio. Not just a radio. It's a mindset of entertainment. Come on.
2: ਲੋਬੀ ਮੁੰਡਿਆ, ਜਿਹੜੀ ਟੀਮ ਜਿੱਤੂਗੀ ਉਹਨੂੰ ਮੇਰੇ ਵੱਲੋਂ ਪੈਸੇ ਤੇ ਬੁਲਟ, ਤੇ ਹਾਰਨ ਵਾਲਾ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ।